ਕੱਥ ਮਾਰਦਾ ਪਤਲਾ ਜਲਕ ਨਾ ਹੁਲਾਰਾ ਵੀ ਸਹਾਰਦਾ ਗੋਰਾ ਗੋਰਾ ਰੰਗ ਯੁੱਤ ਮੀਰ ਗਾਂਜੀ ਤੋਰ ਗੋਰਾ ਗੋਰਾ ਰੰਗ ਯੁੱਤ ਮੀਰ